ਚਲੇ ਹੱਸ ਚਲੇ ਹੱਸ ਚਲੇ ਹੱਸ ਸਾਂਭ ਕੇ ਰੱਖਣੀ ਹੈ ਜੋਗਨੀ ਪਟਾਰੀ ਸਾਂਭ ਕੇ ਰੱਖਣੀ ਹੈ ਜੋਗਨੀ